0: season will grow back. Number 6. Through adversity, I'm reminded to remain committed to my physical and mental well-being. I wish you all hope, peace, clarity, and inner strength. Thanks for listening to this podcast.
1: Vaheguru Ji Ka Khalsa, Vaheguru Ji Ki Fateh. Welcome everybody. This is Chetandeep Singh from Bay Area, California. Welcome you all to another session of Khoj Qurbani. We'll continue our theme of discussing the Shabads that are commonly sung in a Sikh wedding, Anand Karaj. And the Shabad we'll be picking up today is very commonly sung as Vya Hua Mere Babula. It's a fairly long Shabad. When I looked at the Shabad, it's on page 78-79 of Shri Rag, Mahalla Chautha, and it has 5 sub-passages, if you can say that. So I am going to read out the whole Shabad in its entirety first to just set up the context, and then I'll share my brief understanding of what I understood from this Shabad, and then we can open it up for the evening. So, Shri Rag Mahalla Chautha Kar Duja Chant Ek Omkar Satgur Prasad Mund Yani Piyade Kyo Kar Har Darsan Pikhe Har Har Apni Kirpa Kare Gurmukh Sahurre Kam Sikhe Sahurre Kam Sikhe Gurmukh Har Har Sadatyae Sahiya Vich Fire Suheli Har Darge Bah Ludae लेखा तरम राय की बाकी जप हर हर नाम किरखे मुंद यानी पीड़े गुरमुख हर दर्शन दिखे व्या हुआ मेरे बाबुला गुरमुखे हर पाया अज्ञान अंधेरा कटिया गुर ज्ञान प्रचंड बलाया बलिया गुर ज्ञान अंधेरा बिनसिया हर रतन पदार्थ लादा हमें रोग गया दुख लाथा आप आपे गुरमत खादा अकाल मूरत वर पाया अविनाशी ना कदे मरे ना जाया व्या हुआ मेरे बाबुला गुरमुखे हर पाया हर सत सते मेरे बाबुला हर जन मिल जंज सुहंदी पेवकड़े हर जप सुहेली विच साहुर रहे खरी सुहंदी ਸਾਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਟਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਝ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ हर कपड़ो हर शोभा देवो जित सवरे मेरा काजो हर हर भगती काज सुहेला गुर सतगुर दान दिवाया खंड वर भंड हर शोभा होई ए दान ना रले रलाया होर मनमुख दाज जे रख दिखा ले सो कूड़ अहंकार कच पाजो हर प्रभ मेरे बाबुला हर देवो दान मैं दाजो हर राम राम मेरे बाबुला ਫਿਰ ਮਿਲ ਧਨ ਵੇਲ ਵਧੰਦੀ ਹਰ ਜੁਗੈ ਜੁਗੋ ਜੁਗ ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੈ ਜਾਵੈ ਨਿਤ ਦੇਵੈ ਚੜ੍ਹੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ So that's the entire Shabad of 5 sub-passages. The way I understand the Shabad is that the overall theme or pattern this Shabad follows is the one that we have been seeing over and over in Gurbani. Guru Sahib takes an example from outside a ritual or a tradition, and in this case, one of the wedding. And takes that inside, internal to us. All the traditions that are done, typical of a marriage, like all the things that

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਐਵਰੀਬਡੀ, ਦਿਸ ਇਜ਼ ਚੇਤਨਦੀਪ ਸਿੰਘ ਫਰੋਮ ਬੇ ਏਰੀਆ ਕੈਲੀਫੋਰਨੀਆ, ਵੈਲਕਮਿੰਗ ਯੂ ਆਲ ਫੋਰ ਅਨਦਰ ਸੈਸ਼ਨ ਆਫ ਖੋਜ ਗੁਰਬਾਣੀ। ਇਨ ਦਾ ਪਾਸਟ ਫਿਊ ਵੀਕਸ ਵੀ ਡਿਡ ਦ ਬਾਣੀ ਕਾਮਨਲੀ ਨੋਨ ਐਸ ਲਾਵਾਂ ਦਾ ਪਾਠ, ਐਂਡ ਕੰਟੀਨਿਊਇੰਗ ਦ ਥੀਮ ਆਫ ਮੈਰਿਜ ਰਿਲੇਟਡ ਸ਼ਬਦਸ ਦੈਟ ਆਰ ਟਿਪੀਕਲੀ ਸੰਗ ਡਿਊਰਿੰਗ ਅ ਸਿੱਖ ਵੈਡਿੰਗ ਸੈਰੇਮਨੀ. We are going to pick up few shabads that are sung. So today we'll be doing the same, and the shabad today's shabad is again fairly common, that is sung on a Sikh wedding ceremony. Kita lodiye kam sohar pe aakhiye. So to kick off the today's discussion, I'm going to read the this shabad in its entirety, and then I'll go over my understanding. What did I get out of this shabad? And then we'll open it up for the evening. So this shabad actually, Kita Lodiye Kam Sohar Pe Aakhiye. It is part of Shri Raag Ki Vaar, Mahalla Chautha Sloka Naal. So the paudis or the vaar, the vaar is a set of paudis, are by Mahalla Chautha. And Sloka Naal, so in this case, for this particular paudi, the paudi is actually Kita Lodiye Kam Sohar Pe Aakhiye. The slokas are by Mahalla Pehla. So there are two slokas by Mahalla Pehla and then paudi. So let me read them out first and then we can go over them. Slok Mahalla Pehla. Kubud Dumni Kudaya Kasayan Par Ninda Kat Chudi Muthi Krodh Chandal Kari Kaddi Kya Thiye ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ। ਮਹਿਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ। ਪੌੜੀ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭਲਾਖੀਐ। ਸੋ ਵੈਨ ਆਈ ਫਸਟ ਰੈਡ ਦਿਸ ਸ਼ਬਦ ਦਿਸ ਪੌੜੀ ਅਲੋਂਗ ਵਿਦ ਦ ਸਲੋਕਸ ਆਈ ਵਾਜ਼ ਐਕਚੁਅਲੀ ਸਰਪ੍ਰਾਈਜ਼ ਬਿਕੋਜ਼ ਵੀ ਟਿਪੀਕਲੀ ਰੀਡ ਦਿਸ ਸ਼ਬਦ ਇਨ ਅ ਇਨਵਾਇਰਮੈਂਟ ਆਫ ਫੈਸਟੀਵਿਟੀਜ਼ and the shabad is also sung very pleasantly. Kita lodiye kam so har pe aakhiye karaj de sawar satgur sacha kiye. But when I went to the first slok and when I read the first pankti, kubud dumni kudaya kasayan par ninda kat chudi muthi krodh chandal, I mean, I personally have never heard any ragi singing this pankti as is, because I mean, when I read this pankti, at least the first one, I mean, Guru Nanak is presenting a very horrific scene, right? And I think we have gotten used to kam savarna ya karaj savarna and singing of those shabads and in a very transactional mindset. So let's actually try to understand what Guru Sahib is saying. And so let's start with the first slok. So what I understood from this entire slok is that, and the scene is, the imagination of Guru Nanak is very vivid. He's saying Muthi Krodh Chandal. I mean, he's presenting a Bikral Roop of this Kubud Dumni, right? And the way I understood it is that Nanak is actually talking about my own inner mat or buddhi, or in this case, kubuddhi, right? So kubuddhi dumni. So like basically what he is saying is that my understanding or my worldview or my intellect or my mat or my buddhi is basically centered around myself, right? That's why he's saying kubuddhi. It's not satgur wali mat, satgur di buddhi. So he's saying like home wali buddhi, like where I take the center stage, that is, the I that lives inside me. And he's saying that this whole worldview or this mat is very brutal.